0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਜੀਉ ਪਿੰਡ ਸਭ ਤੇਰੇ ਰਾਸ ਹਮ ਬਾਰ ਤੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਤੀ ਜੀ ਸਹਾਈ ਵਾਰ, ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਿੰਕ ਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਾਂ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਕਰਨੋ ਨਿਧਿ ਆਵੇ ਧਾਈ, ਸੁਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਈ ਸਹਾਇ। ਦਸਮ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਤਨ ਆਰਿਆਂ ਨਾਲ ਚਰਵਾਏ, ਚਰਖੜੀਆਂ ਤੇ ਚੜ੍ਹੇ, ਖੋਪਰੀਆਂ ਤੁਰਵਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਛੇ ਅਰ ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਜੋਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਰੱਖੇ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ ਹੇ ਨਿਰੰਕਾਰ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਇਹ ਨਿਮਾਣਿਆਂ ਦੇ ਮਾਣ ਸਤਿਗੁਰ ਨੀਤਾਣਿਆਂ ਦੇ ਤਾਣ ਸਤਿਗੁਰ ਨੇ ਆਸਰਿਆਂ ਦੇ ਆਸਰੇ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੈ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਦਰ ਘਰ ਦੇ ਸੇਵਾਦਾਰ ਚਰਨਾਂ ਦੇ ਪ੍ਰੀਤਵਾਨ ਮਾਤਾ ਹਰਪਾਲ ਕੌਰ ਜੀ ਜਿਤਨੀ ਆਰਜੂ ਸਤਿਗੁਰ ਆਪ ਜੀ ਨੇ ਬਖਸ਼ਿਸ਼ ਕੀਤੀ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰਮੁਖ ਪਿਆਰੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਤਿਨ੍ਹਾਂ ਦੀ ਆਤਮਕ ਸ਼ਾਂਤੀ ਵਾਸਤੇ ਤਿਨ੍ਹਾਂ ਦਾ ਪਰਿਵਾਰ ਭਾਈ ਓਂਕਾਰ ਸਿੰਘ ਬੀਬੀ ਸੁਖਮਿੰਦਰ ਕੌਰ ਸਾਰੇ ਹੀ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ

ਪਿਆਰਾ ਹੋਈਆਂ। ਪੜੀ ਸੁਣੀ ਬਾਣੀ ਸਰਬੱਤ ਜੀਵਾਂ ਦੇ ਹਿਰਦੇ ਵਸਾਵਣੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਅੰਮ੍ਰਿਤ ਵੇਲੇ ਜਾਗਣਾ, ਨਿਤਨੇਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ ਕਰਕੇ ਸਰਬੱਤ ਸੰਗਤਾਂ ਨੂੰ ਨਿਹਾਲ ਕਰਨਾ ਜੀ। ਆਪ ਜੀ ਦੇ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੋਈ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜਿਨ੍ਹਾਂ ਭਾਵਨੀਆਂ ਸਹਿਤ ਆਪ ਜੀ ਦੇ ਪਰਿਵਾਰ ਨੇ ਸੇਵਾਵਾਂ ਕੀਤੀਆਂ ਹਨ, ਸੋ ਭਾਵਨੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ। ਵਿਛੜ ਗਿਆ ਜੀਵ ਨੂੰ ਆਪਣੇ ਚਰਨਾਂ ਅੰਦਰ ਨਿਵਾਸ ਬਖਸ਼ਿਸ਼ ਕਰਿਓ। ਪਰਿਵਾਰਾਂ ਨੂੰ ਭਾਣਾ ਮੰਨਣ ਦੀ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਨੀ, ਆਈਆਂ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣਾ, ਤਿਲ ਫੁੱਲ ਭੇਟਾਵਾਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ। ਆਪ ਜੀ ਦੀ ਕਿਰਪਾ ਨਾਲ ਚਾਰ ਪੈਰ ਦਿਨ ਸੁਖਾਂ ਦਾ ਬਤੀਤ ਹੋਇਆ, ਚਾਰ ਪੈਰ ਰਹਿਣਾ ਜੀ ਹੈ ਸੁਖਾਂ ਦੀ ਬਤੀਤ ਕਰਨੀ। ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਹੁਕਮਨਾਮੇ ਤੇ ਚੱਲਣ ਦੀ ਸੁਮਤ ਬਖਸ਼ਿਸ਼ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਨ ਦੀ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਤਿਕਾਰੀ ਗੁਰੂ ਰੂਪ ਗੁਰੂ ਸਾਹਿਬ ਸਿੰਘ ਜੀ ਦਰ ਘਰ ਦੀ ਸੇਵਾਦਾਰ ਚਰਨਾਂ ਦੇ ਪ੍ਰੀਤਵਾਨ ਮਾਤਾ ਹਰਪਾਲ ਕੌਰ ਜੀ ਜੋ ਕਿ ਸਾਰੀਆਂ ਹੀ ਸਾਧ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਇਹਨਾਂ ਦਾ ਪਰਿਵਾਰ ਭਾਈ ਓਂਕਾਰ ਸਿੰਘ ਬੀਬੀ ਸੁਖਮਿੰਦਰ ਕੌਰ ਪਰਿਵਾਰ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਅੰਦਰ ਅਰਦਾਸ ਬੇਨਤੀ ਜੋ ਜਿਹੜੀ ਅੰਦਰ ਜੁੜੇ ਹੋ, ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਹੋਏ ਹਨ, ਸੋ ਉਦਾਰ ਰਹਿ ਰਸਾ ਬਾਣੀ ਦੇ ਪਾਠ ਹੋਏ, ਗੁਰਬਾਣੀ ਦੇ ਕੀਰਤਨ ਹੋਏ, ਗੁਰਮੁਖ ਵਿਚਾਰਾਂ ਹੋਈਆਂ, ਪੜ੍ਹੀ ਸੋਹਣੀ ਬਾਣੀ ਦਾ ਭਾਵ ਸਤਿਗੁਰੂ ਜੀ ਵਿਛੜਗੀ ਆਤਮਾ ਨੂੰ ਫਲਦਾਇਕ ਕੰਨ, ਵਿਛੜਗੀ ਆਤਮਾ ਨੂੰ ਆਪਣੇ ਚਰਨਾਂ ਅੰਦਰ ਸਤਿਗੁਰੂ ਜੀ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਸਾਰੀਆਂ ਹੀ ਸਾਧ ਸੰਗਤਾਂ ਨੂੰ ਭਾਣਾ ਮੰਨਣ ਦੀ ਸਤਿਗੁਰੂ ਜੀ ਬਲ ਬੁੱਲ ਸਮਰੱਥਾ ਬਖਸ਼ਿਸ਼ ਕਰਨ, ਸਤਿਗੁਰ ਕਿਰਪਾ ਕਰਨ, ਵਿਛੜ ਗਿਆ ਜੀਵ ਨੂੰ ਜਨਮ ਮਨ ਤੋਂ ਰਹਿਤ ਕਰਨ, ਸਤਿਗੁਰ ਚੜ੍ਹਦੀ ਕਲਾ ਦੀ ਦਾਤ ਸਾਰੇ ਹੀ ਪਰਿਵਾਰ ਨੂੰ ਬਖਸ਼ਿਸ਼ ਕਰਨ, ਸਾਰੀਆਂ ਸਾਧ ਸੰਗਤਾਂ ਜੋ ਕਿ ਦੁੱਖ ਦੇ ਸਮੇਂ ਅੰਦਰ ਪਰਿਵਾਰ ਦੇ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਸਤਿਗੁਰੂ ਜੀ ਦੇ ਚਰਨਾਂ ਅੰਦਰ ਅਰਦਾਸ ਬੇਨਤੀ ਜੋ ਜਿਹੜੀ ਕੀਤੀ ਹੈ, ਸਤਿਗੁਰ ਕਿਰਪਾ ਕਰੇ ਸਰਬੱਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਆਓ ਹੁਣ ਸਤਿਗੁਰੂ ਜੀ ਦੇ ਸੁਖਾਸਨਾਂ ਦੀਆਂ ਸੇਵਾਵਾਂ ਹੋਣਗੀਆਂ, ਉਪਰੰਤ ਸਾਰੀਆਂ ਹੀ ਸਾਧ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਇਹ ਬੇਨਤੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾਰਾ ਕੌੜੀ ਦੀ ਕੀ ਮਹੱਲਾ ਪਹਿਲਾ ਓਅੰਕਾਰ ਸਤਿਗੁਰ ਪ੍ਰਸਾਦ ਜੈ ਹਰ ਪੂਜਾ ਕੀ ਕਰਤੇ ਕਾ ਹੋਈ ਵਿਚਾਰ ਪ੍ਰਗਾਵੀ ਸੋਹਿਲਾ ਸੇਰੇ ਸਜਣ ਹਾਰ ਤੂੰ ਗਾਵੋ ਮੇਰੇ ਨਿਰਭੌਕਾ ਸੋਹਿਲਾ ਹੋਵਾਰੀ ਦੇ ਸੋਹਲੇ ਸਦਾ ਸੁਖ ਹੋਇ ਰਹਾਲ ਨਿਤ ਨਿਤ ਜਿਹੜਾ ਸਮਾਧੀ ਦੇ ਠੇਗਾ ਸੇਵਨ ਹਾਰ ਸਿਮਰਨ ਨਾ ਕੀਮਤ ਨਾ ਪਵੇ ਤਿਸਦਾ ਤੇ ਕਵੀ ਸਮਾਰੀ ਸੰਭਲ ਸਾਹਰ ਲਿਖਿਆ ਮਿਲ ਕਰ ਪਾਵੂ ਤੇਰੀ ਸੂਰਜ ਨਾਨਕ ਕਰਤੇ ਮਹੱਲਾ ਪਹਿਲਾ ਗਗਨ ਮਹਿਸਾਲ ਰਵ ਚੰਦੀ ਪਕਵਾਨ ਸਾਰ ਕਮਨ ਦੇਵ ਜਨ ਕਮੋਤੀ ਤੂੰ ਮਦਾਨ ਲੋ ਕਮਨ ਚਵਰ ਕਰੇ ਸਭ ਮਨ ਰਾਏ ਕੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਪਨ ਹਤਾ ਸ਼ਬਦ ਹੋ ਆਜੰਤ ਭੇਰੀ ਰਾਹਾਉ ਸਹਿ ਸਭ ਨੈਣ ਨਨ ਨੈਣ ਹੈ ਤੁਹੇ ਕੋ ਸਹਿ ਸਮੂਰਤ ਨਨ ਏਕ ਸੋਹੀ ਸਹਿ ਪਦ ਜਿਮਨ ਨਨ ਏਕ ਪਦ ਗੰਧਵਿੰਦ ਸਹਿ ਸਭ ਗੰਧਿਵ ਚੰਤ ਮੋਹੀ ਮੈਂ ਜੋ ਜੋ ਤਹਿ ਸੋਈ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਹੂ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋ ਵਿੱਚ ਮਨੋ ਅੰਦਨ ਮੋਹੀ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਈ ਜਾਤੇ ਤੇਰੇ ਨਾਏ ਵਾਸਾ ਰਾਹ ਗਾਉਂਦੀ ਪੂਰਬੀ ਮਹੱਲਾ ਚੌਥਾ ਤਾਂ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਖ ਲਿਖਿਆ ਗੁਰ ਪਾਇਆ ਮਾਨਵ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕੱਢ ਰਾਓ ਪੁਨ ਵੱਡਾ ਹੈ ਰਾਓ ਸਾਖਤ ਹਰ ਸਾਧਨ ਜਾਣਿਆ ਚਲੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚੱਲੈ ਚੁੱਬੈ ਦੁੱਖ ਪਾਵੈ ਜਮਕਾਲ ਸਹਿ ਹੈ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਪਾਉ ਖੰਡਾ ਹੈ ਪਾਇਆ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਤੀਰ ਪ੍ਰਭੇ ਰਾਗ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦੱਸ ਹੋਈ ਸਹਾਏ। ਅਰਜਨ ਹਰਗੋਬਿੰਦਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਕਰਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ।

ਗੁਰੂ ਹੇ ਨਮਾਣਿਆਂ ਦੀ ਮਾਣ ਸਤਿਗੁਰ ਨੀ ਤਾਣਿਆਂ ਦੇ ਤਾਣ ਸਤਿਗੁਰ ਨੇ ਆਸਰਿਆਂ ਦੇ ਆਸਰੇ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚੰਨ ਕਮਲਾਂ ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਆਪਣੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ

ਪਾਠ ਹੋਏ ਹਨ। ਗੁਰਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ ਕਰਨਾ। ਅੱਗੇ ਤੋਂ ਸੇਵਾ ਕਰਨ ਦੀ, ਗੁਰਬਾਣੀ ਪੜ੍ਹਨ ਦੀ ਸੁਮਤ ਬਖਸ਼ਿਸ਼ ਕਰਨੀ। ਆਪ ਆਪਣੇ ਸੁਖ ਆਸਣ ਤੇ ਬਿਰਾਜਮਾਨ ਹੋਵੋ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੇ ਕਲਾ, ਤੇਰੇ ਭਾਣੇ ਸਰਬਤ ਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਾਧ ਸੰਗਤਾਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਸਾਰੀਆਂ ਸਾਧ ਸੰਗਤਾਂ ਗੁਰੂ ਕੇ ਲੰਗਰ ਛਕੋ, ਇਹ ਬੇਨਤੀ ਪ੍ਰਵਾਨ ਕਰਨਾ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ

0: ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਮਹਾ ਉਦਾਸ ਵੀ ਸਰ ਥੀ ਵੇ
1: ਅਗਨ ਮਾਏ ਹੋਮਤ ਪਰਾਨ
0: ਕਨਕ ਹਸਬ ਹੈ ਵਰ ਭੂਮ ਦਾਨ
1: ਨਿਉਲੀ ਕਰਮ ਕਰੈ ਬਵਾਸਨ
0: ਜੈ ਮਾਰਗ ਸੰਜਮ ਅਸਾਧਨ
1: ਨਿਮਕ ਨਿਮਕ ਕਾ ਸਰੀਰ ਕਟਾਵੇ
0: ਤੋ ਵੀ ਹੋ ਮੈਂ ਮੈਲ ਨਾ ਜਾਵੇ
1: ਹਰ ਕੇ ਨਾਮ ਸੰਸਰ ਕਛ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
1: ਮਨ ਕਾਮਨਾ ਤੀਰ ਤੇ ਛੁਟੇ
0: ਹਰ ਭਗਵਾਨ ਨਾ ਮੰਤ

0: ਮਿਲੇ ਵਿਸਾਰੇ ਮੁਗਦ ਅਜਾਨ
1: ਸਦਾ ਸਦਾ ਹੈ ਭੁੱਲਣ ਹਾਰ
0: ਨਾਨਕ ਰੱਖਣ ਹਾਰ ਅਪਾਰ
1: ਸਦਨ ਤਿਆਗ ਕੋੜੀ ਸੰਗ ਰਚ
0: ਸਾਚ ਛੋੜ ਝੂਠ ਸੰਗ ਮਚੈ
1: ਜੋ ਚਰਨਾ ਸਵਸਥਿਰ ਕਰ ਮਨ
0: ਜੋ ਹੋਵਨ ਸੋ ਦੂਰ ਪਰਾਨੇ
1: ਛੋੜ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਇ ਤਿਸ ਪਰ ਹਰੇ
1: ਚੰਦਨ ਲੇਪ ਉਤਾਰੇ ਧੋਏ
0: ਗਰਧਵ ਪ੍ਰੀਤ ਪਸਮ ਸੰਗ ਹੋਏ
1: ਅੰਧਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਪਸੂ ਕੀ ਮਾਨਸ
0: ਲੋਕ ਪਚਾਰਾ ਕਰੇ ਦਿਨ ਰਾਤ
1: ਮਹਾ ਟੇਕ ਅੰਤਰ ਮਲ ਮਾਇਆ
0: ਜਬ ਸੁਨਾਈ ਕਛ ਕਰੇ ਛਪਾਇਆ।

0: ਕਥਾ ਹਿਰਦੇ ਵਸਾਵੇ
1: ਸੋ ਪੰਡਿਤ ਫਿਰ ਜਿਉ ਨਾ ਆਵੇ
0: ਪ੍ਰਾਣ ਸਿਮਰਤ ਬੂਝੈ ਮੂਲ
1: ਸੁਖ ਮਹਿਜਾ ਨੇ ਅਸਥੂਲ
0: ਨਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੰਤ ਸਰਬ ਕੋ ਗਿਆਨ
1: ਚੌਵਰ ਨਾਮੇ।

0: ਕਲਿਆਣ ਮੰਗਲ ਗੁਣ ਗਾਮ
1: ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਮਨ ਪਾਰ ਬ੍ਰਹਮ ਕਾ ਨਿਵਾਸ
0: ਇਸਕਾ ਨਾਮ ਸਤ ਰਾਮ ਦਾਸ
1: ਰਾਮ ਕ੍ਰਿਸ਼ਨ ਦਰੀ ਆਇਆ
0: ਦਸ ਸੰਤਨ ਪਾਏ ਤਨ ਪਾਇਆ ਸੋ ਦਸ ਦਰ ਗਏ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਤਿਸ ਦਾਸ ਕੋ ਸਭ ਸੋਝੀ ਪਰੇ
1: ਸਗਲ ਸੰਗ ਆਤਮ ਉਦਾਸ
0: ਐਸੀ ਜੁਗਤ ਨਾਨਕ ਰਾਮ ਦਾਸ
1: ਕੀ ਆ ਗਿਆ ਆਤਮ ਹਿਤਾਵੇ
0: ਜੀਵਨ ਮੁਕਤ ਸੋ ਕਹਾਵੇ ਸਦਾ ਅਨੰਤ ਨਹੀਂ ਵਿਯੋਗ
1: ਸਮਾਟੀ
0: ਐਸਾ ਅੰਮ੍ਰਿਤ ਐਸੀ ਵਿਖਾਟੀ
1: ਐਸਾ ਮਾਨ ਤੈਸਾ ਅਭਿਮਾਨ
0: ਐਸਾ ਰੰਗ

0: ਕਈ ਕੋਟ ਪੈ ਅਭਿਮਾਨੀ,
1: ਕਈ ਕੋਟ ਅੰਧ ਗਿਆਨੀ,
0: ਕਈ ਕੋਟ ਕਿਰਪਨ ਕਠੋਰ,
1: ਕਈ ਕੋਟ ਆਤਮ ਨਿਕੋਰ,
0: ਕਈ ਕੋਟ ਪਰ ਦਰ ਕੋ ਹਿਰੇ,
1: ਕਈ ਕੋਟ ਪਰ ਦੁਖ ਨਾ ਕਰੇ,
0: ਕਈ ਕੋਟ ਮਾਸ਼ਰਮ ਮਾਹੇ,
1: ਕਈ ਕੋਟ ਪਰ ਦੇਸ਼ ਪਰਮਾ ਹੈ,
0: ਜਿਤ ਜਿਤ ਲਾਵਤ ਤਿਤ ਤਿਤ ਲਗਨਾ,
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
0: ਕਈ ਕੋਟ ਸਿਰਦ ਜਤੀ ਜੋਗੀ,
1: ਕਈ ਕੋਟ ਰਾਜੇ ਰਸ ਭੋਗੀ,
0: ਕਈ ਕੋਟ ਪੰਖੀ ਸਰਪ ਪਾਏ,
1: ਕਈ ਕੋਟ ਪਾਥਰ ਬਿਰਖ ਨਿਪ ਜਾਏ,
0: ਕਈ ਕੋਟ ਪਵਨ ਪਾਣੀ ਬੈਸੰਤ,
1: ਕਈ ਕੋਟ ਦੇਸ਼ ਭੂ ਮੰਡਲ,
0: ਕਈ ਕੋਟ ਸਸਿਅ ਸੂਰ ਨਕੱਤਰ,
1: ਕਈ ਕੋਟ ਦੇਵਦਾਨ ਇੰਦਰ ਸਿਰ ਛਤਰ,
0: ਸਭ ਸਮੱਗਰੀ ਆਪਣੇ ਸੁਧਾਰ,
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ,
0: ਕਈ ਕੋਟ ਰਾਜਸਥਾਨ ਸਾਧਕ,
1: ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤਰ,
0: ਕਈ ਕੋਟ ਕੀਰਤਨ ਸੰਬੰਧ,
1: ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਅਚਰ ਜੀਵੇ,
1: ਕਈ ਕੋਟ ਗਿਰੀ ਮੇ ਸੁਬਰਨ ਥੀਵੇ,
0: ਕਈ ਕੋਟ ਜਖਿਆ ਕਿਨਸਾਚ,
1: ਕਈ ਕੋਟ ਭੂਤ ਪ੍ਰੇ ਸੁਕਰ ਮੇਰ ਗਾਚ,
0: ਸਭ ਤੇ ਨੇੜੇ ਸਭ ਬੂਤੇ ਦੂਰ,
1: ਨਾਨਕ ਆਪ ਅਲਪਤ ਰਿਹਾ ਭਰਪੂਰ,
0: ਕਈ ਕੋਟ ਪਾਤਾਲ ਕੇ ਵਾਸੀ,
1: ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮੇ ਜੀਵੇ ਮਰੇ,
1: ਕਈ ਕੋਟ ਵਾਹ ਜੋਨੀ ਫਿਰੇ,
0: ਕਈ ਕੋਟ ਬੈਠੀ ਖਾਏ,
1: ਕਈ ਕੋਟ ਕਾਲੇ ਚਕ ਪਾਏ,
0: ਕਈ ਕੋਟ ਕੀਰਤਨ ਬੰਤ,
1: ਕਈ ਕੋਟ ਮਾਇਆ ਮੈਂ ਚਿੰਤ, ਨਾਨਕ ਸਭ ਕੁਛ ਪ੍ਰਭ ਕੇ ਹੱਥ,
0: ਕਈ ਕੋਟ ਪੈ ਬੈਰਾਗੀ,
1: ਰਾਮ ਨਾਮ ਸੰਤ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖਜੰਤੇ,
1: ਆਤਮ ਮੈਂ ਪਰ ਬ੍ਰਹਮ ਲਹੰਤੇ,
0: ਕਈ ਕੋਟ ਦਰਸ਼ਨ ਪ੍ਰਾਪਿਆਸ,
1: ਤਿਨ ਕੋ ਮਿਲਿਓ ਪ੍ਰਭ ਅਵਿਨਾਸ਼,
0: ਕਈ ਕੋਟ ਮੰਗੇ ਸਤਸੰਗ,
1: ਪਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇਜਨ ਸਦਾ ਧੰਨ ਧੰਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ਼ ਬ੍ਰਹਿਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗਤ ਕੀ ਨਾ ਵਿਸਾਰ,
0: ਕਈ ਬਾਤ ਪਸਰੋ ਪਾਸਾਰ,
1: ਸਦਾ ਸਦਾ ਇਕ ਇਕ ਅੰਕਾਰ,
0: ਕਈ ਕੋਟ ਕੇ ਨੇਮ ਭਾਂਤ,
1: ਪ੍ਰਭ ਤੇ ਹੋਏ ਪ੍ਰਭ ਮਾਏ ਸਮਾਤ,
0: ਅੰਤ ਨਾ ਜਾਣੇ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਠ ਬ੍ਰਹਮ ਕੇ ਦਾਸ,
1: ਦਿਨ ਹੋਵਤ ਆਤਮ ਪ੍ਰਗਾਸ,
0: ਕਈ ਕੋਟ ਤਤ ਕੇ ਬੇਤੇ,
1: ਸਦਾ ਨਿਹਾਰੇ ਇਕੋ ਨੇਤਰੇ,
0: ਕਈ ਕੋਟ ਨਾਮ ਰਸ ਪੀਵੇ,
1: ਅਮਰ ਭਏ ਸਦ ਸਦ ਹੀ ਜੀਵੇ,
0: ਕਈ ਕੋਟ ਨਾਮ ਗੁਣ ਗਾਵੇ,
1: ਆਤਮ ਰਸ ਸੁਖ ਸਹਿ

0: ਵਿਵਹਾਰ
1: ਹੁਕਮੇ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੇ ਮਾਨੁਗਤ ਪਾਵੇ
1: ਪ੍ਰਭ ਭਾਵੇ ਤਾਂ ਪਾਥਰ ਤਰਾਵੇ
0: ਪ੍ਰਭ ਭਾਵੇ ਬਿਨ ਸਾਸ ਤੇ ਰੱਖੇ
1: ਪ੍ਰਭ ਭਾਵੇ ਤਾਂ ਹਰ ਗੁਣ ਪਾਖੇ
0: ਪ੍ਰਭ ਭਾਵੇ ਤਾਂ ਪਤੀ ਤੋਂ ਉਧਾਰ ਹੈ
1: ਆਪ ਕਰੇ ਆਪਨ ਵਿਚਾਰੇ
0: ਦੋਹਾਂ ਸਿਰਾਂ ਕਾ ਆਪ ਸੁਆਮੀ
1: ਖੇਲੇ ਵਿਖੇ ਅੰਤਰ ਜਾਮੀ
0: ਜੋ ਭਾਵੇ ਸੋ ਕਾਰ ਕਰਾਵੇ
1: ਨਾਨਕ ਦੇਸ਼ੀ ਅਵਰ ਨਾ ਆਵੇ
0: ਮਾਨਕ ਤੇ ਕਿਆ ਹੋਏ ਆਵੇ
1: ਜੋਤਿਸ ਭਾਵੇ ਸੋਈ ਕਰਾਵੇ
0: ਤੇ ਹਾਥ ਹੋਏ ਤਾਂ ਸਭ ਕੁਛ ਦੇ
1: ਜੋਤਿਸ ਭਾਵੇ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ
1: ਜੇ ਜਾਣਤ ਆਪਣਾ ਬਚੈ
0: ਭਰਮੇ ਭੂਲਾ ਦੇ ਦਿਸਤਾਵੇ
1: ਨਿਮਕ ਮੈਂ ਚਰ ਕੁੰਡ ਫਿਰ ਆਵੇ
0: ਹਰ ਕਿਰਪਾ ਜਿਸ ਆਪਣੀ ਭਗਤ ਦੇ

0: ਆਪਣੀ ਕਰੈ ਬਖਸ਼ੀਸ
1: ਕਾਕਾ ਲੇਖਾ ਨਾ ਗਣੇ ਜਗਦੀਸ
0: ਜਿਉ ਪਿੰਡ ਸਭ ਤਿਸਕੀ ਰਾਸ
1: ਘੜ ਘੜ ਪੂਰਨ ਬ੍ਰਹਮ ਪ੍ਰਕਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੇ ਦੇਖ ਵਡਾਈ
0: ਇਸਕਾ ਬਲ ਨਾ ਹੀ ਸਹਾਥ
1: ਕਰਨ ਕਰਾਵਨ ਸਭ ਕੋ ਨਾਥ।

0: ਕੈ ਹਿਰਦੇ ਗਰੀਬੀ ਬਸਾਵੈ
1: ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਬਾਵੈ
1: ਤ੍ਰਿਣ ਸਮਾਨ ਕੱਚ ਸੰਗ ਨਾ ਜਾਵੈ
0: ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ
1: ਪਰ ਭੀਤਰ ਦਾ

0: ਨਾਮ ਜਪੀਏ ਹਰ ਬਿੰਦ
1: ਕਰ ਹਰ ਕਰਮ ਸ਼ਰਵਨ ਹਰ ਕਥਾ
0: ਹਰ ਦਰਗੇ ਨਾਨਕ ਉਜਲ ਮਥਾ
1: ਬਟਬਾ ਗੀਤੇ ਜਨ ਜਗ ਮਾਹੇ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ
0: ਤੇ ਧਨਵੰਤ ਗਣੇ

0: ਨਾਮ ਸਤ ਸਤ ਧਿਆਵਨ ਹਾਰ
1: ਸਤ ਸਤ ਸਭ ਧਾਰੀ
0: ਆਪੇ ਗੁਣ ਕਾਰੀ
1: ਸਤ ਸਤ ਪ੍ਰਭ ਬਖਤਾ
0: ਸੁਸਤ ਸਤ ਸਤ ਜੈ ਸੁਨਤਾ
1: ਪੂਜਣ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਰਹੇ ਜਨਮਾਨਿਆ
0: ਕਰਨ ਕਰਾਉਣ ਤਿਨ ਮੂਲ ਪਛਾਣਿਆ
1: ਹਿਰਦੇ ਵਿਸਵਾਸ ਪ੍ਰਭ ਆਇਆ
0: ਸਤ ਗਿਆਨ ਤਿਸ ਮਨ ਪ੍ਰਗਟਾਇਆ
1: ਨਿਰਭਉ ਹੋਏ ਬਸਾਨਾ
0: ਜਿਸੇ ਉਪਜੈ ਤਿਸ ਮਾਏ ਸਮਾਨਾ
1: ਮਾਹਲੇ ਬਸਤ ਕਟਾਈ
0: ਤਾਂ ਕੋ ਪਿੰਡ ਨਾ ਕਹਿਣਾ ਜਾਈ
1: ਪੂਜਣ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਨੇ ਸੰਗ
0: ਪ੍ਰਭ ਕਾ ਸੇਵਕ ਨਾਮ ਕੇ ਰੰਗ
1: ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੇ ਕਰ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੇ
0: ਨਾਨਕ ਸੋ ਸੇਵਕ ਸਾਹ ਸੁਣਾਰੇ
1: ਆਪਣੇ ਜਨ ਕਾ ਪਰਦਾ ਢਾਕੇ
0: ਆਪਣੇ ਸੇਵਕ ਕੀ ਸਰ ਪਰ ਰਾਖੇ
1: ਆਪਣੇ ਦਾਸ ਕੋ ਦੇਹ ਵਟਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੇ
0: ਤਾਕੀ ਗਦ ਵਿਚ ਕੋਈ ਨਾ ਲਾਖੇ
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ
0: ਪ੍ਰਭ ਕੇ ਸੇਵਕ ਉੱਚ ਤੇ ਉੱਚੇ
1: ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨਿੱਕੀ ਕੀਰੀ ਮਹਿਕਲ ਰਾਖੇ
0: ਅਸਮ ਕਰੇ ਲਸਕਰ ਕੋਟ ਲਾਖੇ
1: ਜਿਸਕਾ ਸਾਸ ਨਾ ਕਾਢਤਾ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਾ ਜਤਨ ਕਰਤਬ ਹੋ ਭਾਤ
0: ਜਿਸਕੇ ਕਰਤਬ ਬੇਚੇ ਜਾਤ
1: ਮਾਰੇ ਨਾ ਰਾਖੇ ਅਵਰ ਨਾ ਕੋਏ
0: ਸਰਵ ਜੀ ਆਕਾ ਰਾਖਾ ਸੋਏ
1: ਨਾਹੇ ਸੋਚ ਕਰੇ ਰੇ ਪ੍ਰਾਣੀ
0: ਜਪਨਾ ਨਿਤ ਪ੍ਰਭ ਅਰਖ ਬੜਾਨੀ
1: ਬਾਰੰ ਬਾਰ ਬਾਰ ਪ੍ਰਭ ਜਪੀਏ
0: ਪੀਅਮ ਰਤੇ ਮਨ ਤੰਤਰ ਪੀਏ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਇਸਕੇ ਚਵਰ ਨਾ ਹੀ ਦਿਸ ਆਇਆ
1: ਤਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜੰਤਰ ਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੁਕਤ ਬੈਠ ਸੋਵਤ ਨਾਮ
0: ਕਹੋ ਨਾਨਕ ਜਨ ਕੇ ਸਭ ਕਾਮ
1: ਬੋਲੋ ਜਸ ਜੇਬਾ ਦਿਨ ਰਾਤ
0: ਪ੍ਰਭ ਆਪਣੇ ਜਨ ਕੀ ਨੀ ਦਾਤ
1: ਭਗਤ ਆਤਮ ਕਹਿ ਚਾਏ
0: ਪ੍ਰਭ ਆਪਣੇ ਸਿਵ ਰਹੇ ਸਮਾਏ
1: ਜੋ ਹੁਆ ਹੋਵੋ ਸੋ ਜਾਣੇ
0: ਪ੍ਰਭ ਆਪਣੇ ਕਾ ਹੁਕਮ ਪਛਾਣੇ
1: ਮਹਿਮਾ ਕੌਣ ਬਖਾਨੋ
0: ਇਸਕਾ ਗੁਣ ਕਹਿ ਏਕ ਨਾ ਜਾਨੋ
1: ਓਟ ਪਹਿਰ ਪ੍ਰਭ ਬਸੇ ਹਜੂਰੇ
0: ਕਹੋ ਨਾਨਕ ਸਹੀ ਜਨ ਪੂਰੇ
1: ਮਨ ਮੇਰੇ ਤਨ ਕੀ ਓਟ ਲਿਹੇ
0: ਮਨ ਤਨ ਆਪਣਾ ਤਿੰਨ ਜਨ ਦੇਹੇ
1: ਜਨ ਆਪਣਾ ਪ੍ਰਭੂ ਪਛਾਤਾ

0: ਸਿਮਰਪ੍ਰਣ ਆਧਾਰ
1: ਅਨੇਕ ਭਾਵਨਾ ਛੁੱਟਣ ਹਾਰੇ
0: ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਚਿਤਮਨ ਪਰ ਪਾਏ
1: ਸੰਗ ਨਾ ਚਾਲੇ ਸਿਰੇ ਤਨਾ
0: ਗਿਆ ਲਿਪਟਾਵੇ ਮੂਰਖ ਮਨਾ
1: ਤੂਤ ਮੀਤ ਕੁਟੰਬਰ ਬਨਤਾ
0: ਇੰਦੇ ਕਹੋ ਤੁਮ ਕਵਨ ਸਨਾਤਾ
1: ਰਾਜ ਰੰਗ ਮਾਇਆ ਵਿਸਥਾਰ
0: ਇੰਦੇ ਕਹੋ ਕਵਨ ਛੁਟਕਾਰ
1: ਅਸਹ ਸਿਰ

0: ਕਹਿਣਾਂ ਨਕ ਜਾ ਕੇ ਮਸਤਕ ਲੇਖ
1: ਇੱਕੋ ਜਪੀ ਕੋ ਸਲਾਹੀ
0: ਇੱਕ ਸਿਮਰ ਇੱਕੋ ਮਨ ਆਹੇ
1: ਇੱਕ ਸਕੀ ਗੁਣ ਗਾਓ ਅਨੰਤ
0: ਮੰਤਨ ਜਾਪ ਇੱਕ ਭਗਵੰਤ
1: ਇੱਕੋ ਇੱਕ ਇੱਕ ਹਰ ਆਪ
0: ਪੂਰਨ ਪੂਰੇ ਅਪ੍ਰਭ ਵਿਆਪ
1: ਅਨਿਕ ਵਿਸਥਾਰ ਇੱਕ ਤੇ ਪਏ
0: ਇੱਕ ਅਰਾਧ ਪਰਾਚਿਤ ਗਏ।

0: ਹੈ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲੇ ਰਤਨ
1: ਸੁਣਤ ਕਮਾਵਤ ਹੋਤ ਉਧਾਰ
0: ਤੇਰੇ ਲੋਕੇ ਨਿਸਥਾਨ
1: ਸਫਲ ਜੀਵਨ ਸਫਲਤਾ ਕਾ ਸੰਗ ਜੈ ਜੈ ਸਬਦ ਅਨਾਹਦ ਵਾਜੈ
0: ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਸਰਨ ਜੋ ਸੰਸਰਨੀ ਆਏ ਮਿਟ ਗਏ ਬੈਰ ਭਏ ਸਭਰੇਨ
0: ਅੰਮ੍ਰਿਤ ਨਾਮ ਸਾਧ ਸੰਗ ਨੇ
1: ਸੋ ਪ੍ਰਸੰਨ ਭਏ ਗੁਰਦੇਵ
0: ਆਲ
1: ਜੰਜਾਲ ਬਿਕਾਰ ਤੇ ਰਹਤੇ
0: ਨਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਿਆ ਪ੍ਰਭ ਧਾਰੀ
0: ਨਾਨਕ ਨਿਭੀ ਖੇਤ ਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਜੀਤ
1: ਸੁਖਮਣੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੋ ਹੋਤ ਨਿਧਾਨ
1: ਕਰ ਵਿਚ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਮੁਖਦਾਰੂ ਸੁਖਰੂਪ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾਵ ਕਰਨਾ ਮੈਂ ਨਾਹੀਂ ਜਾਂ ਕਰੀ ਨਾ ਹਾਈ ਬਲਿਹਾਰੀ ਕੁਦਰਤੋ ਸੇਵਾ ਤੇਰਾ ਅੰਤਮ ਦਾਈ ਲਖਿਆ ਰਹਾਉ ਦਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹੇ ਤੂੰ ਸੱਚਾ ਸਾਹਿਬ ਸੋ ਵਾਲਿਓ ਜਿਨ ਕੀਤੀ ਸੋ ਪਾਰ ਪੈ ਆਉ ਕਹੋ ਨਾਨਕ ਕਰਤੇ ਕਿੰਨੀਆਂ ਬਾਤਾਂ ਜੋ ਕਰਨਾ ਸੋ ਕਰ ਰਹੇ ਆਉ ਸੋਦਰ ਰਾਗਾ ਸਭ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕਿਤੇ ਤੇਰੇ ਬਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸੰਕਈ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਦੇ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੋਤ ਲਿਖ ਜਾਨ ਲਿਖਾਉ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇ ਵੀ ਸੋਹਣ ਤੇਰੇ ਸਦਾ ਸਾਵਾਰੇ ਗਾਵਣ ਤੁਦਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਦ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੇ ਗਾਵਣ ਤੁਦਨੋ ਬੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੰਡਰ ਖੀਸਰ ਜੁਗ ਹੁਣ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆਂ ਮਨ ਮੋਹਣ ਸੁਰਗ ਮੱਚ ਬੈ ਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਗ ਮਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਣ ਰਤੇ ਤੇਰੇ ਭਗਤ ਰਸਾਰ ਲਈ ਹੋਰ ਕੀਤੇ ਤੁਦਨੋ ਗਾਵਣ ਸੇਵੈ ਚਿਤ ਨਯਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹਵੀ ਓਸੀ ਜਾਇ ਨ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੇ ਕਰਕਾਰੀ ਜਿਨਸੀ ਮਾਇਆ ਜਿਨ ਪਾਈ ਕਾਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰ ਸਹੀ ਹੈ ਹੁਕਮ ਨਾ ਕਰਨਾ ਦਾਏ ਸੋ ਪਾਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਾਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਬਾਲ ਤੇਰੇ ਰਹੇ ਸਮਾਏ ਮੁੰਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਦੀ ਮਿਲ ਸੁਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣਾ ਦਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ

ਹਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਬਿਸਾਰਨ ਹਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣ ਇੱਕ ਦਾਤ ਇੱਕ ਬੈਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ।

ਸੈਤਨ ਸੈਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੇ ਤੇਰੀ ਭਗਤ ਰਿ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਰਿ ਭਗਤ ਸਲਾਹੰਤ ਜੀ ਹਰਿ ਅਨਕਾ ਨੀਕਾ ਅਨੰਤਾ।

ਭਈ ਪਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ।

ਸੋ ਇਤਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਫੁੱਲਾਂ ਦੀ ਖਿਮਾ ਕਰਨੀ। ਆਓ ਸਤਿਕਾਰ ਯੋਗ ਗਿਆਨੀ ਜੀ ਭਾਈ ਕੁਲਦੀਪ ਸਿੰਘ ਜੀ, ਆਪ ਸੰਗਤਾਂ ਨੂੰ ਅੰਮ੍ਰਿਤਮਈ ਬਾਣੀ ਦੇ ਸ਼ਬਦ ਵਿਚਾਰ ਸਰਵਣ ਕਰਾਉਣਗੇ। ਆਓ ਉਹਨਾਂ ਪਾਸੋਂ ਸ਼ਬਦ ਵਿਚਾਰ ਇਤਿਹਾਸ ਵਾਰਤਾ ਸਰਵਣ ਕਰੀਏ। ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਬੁਝਾਈ। ਜੈਸੇ ਸੱਚ ਮਹਿ ਰਹੁ ਰਜਾਈ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।

ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ

जो मन को कूट वाहेगुरु जी का खालसा वाहेगुरु जी की फतेह। चवर शतर तख्त दे मालक जुगो जुग अटल गुरता गद्दी ते सुभाए मान दसो पातशाहियां दी जागदी जोत जाहरा जहूर हाजरा हजूर सर्व कला भरपूर धन धन साहिब श्री गुरु ग्रंथ साहिब जी महाराज साहिबे कमाल दी निघी गोद विच सनमुख सुभाए मान सतगुरां दी दुलारी प्यारी साध संगत जी साहिब जी दी पावन पवित्र हजूरी दे अंदर शाम दी संध्या दे सुंदर दीवान सजे ने। सजे हुए दीवाना दे विच धरन गगन नव खंड मह जोत स्वैरूपी रहो भर भन मथुरा कुछ भेद नहीं गुर अर्जुन प्रतख हर धन धन साहिब श्री गुरु अर्जन देव जी महाराज जी दे शहीदी दिहाड़े नूं मुख रखदे आं। संगती रूप विच श्री सुखमनी साहिब जी का पाठ आप जी ने सरवण किया। उस तो उपरंत सोदर रहरा साहिब जी का पाठ होया अते इसे तरह अति सत्कारयोग भाई साहब भाई हरजिंदर सिंह जी अपने जथे समेत अपनी रसना द्वारा साहिब जी की अलाही बाणी अगमी बाणी दुख पंजनी बाणी का रस पिन्ना कीर्तन आप सिख संगतां नूं सरवण करवा रहे सन। वडभागे हो जो अपने जीवन समय नूं सवासां नूं सफल करदे आं साहिब जी दी अमृतमई बाणी दे नाल अपने चित नूं जोड़ करके साहिब जी दीआं खुशियां प्राप्त करदिआं होइआं लाहा प्राप्त कर रहे हो। इसे तरह इस स्थान ते हर रोज़ सतगुरां दी तुरकी बाणी दी विचार आप सरवण करदे हो। अज दी विचार नूं प्रारंभ करन तों पहलां चित दी एकाग्रता दे लई सारे अपनी रसना नूं करो पवित्र देहो असीसां प्रेम दे नाल आखो जी सतनाम श्री वाहे गुरु साहिब जी सतनाम श्री वाहे गुरु साहिब जी। गोंड कूटन सोए जो मन को कूटै साध संगत जी ये पावन पवित्र शब्द गोंड राग दे अंदर श्रोमणी भगत भगत कबीर जी की रसना तो उचारण किया होया ये दसवां शब्द है। जिस वेले भगत जी कांशी दे विच विराजमान आए गए साधु संत महात्मा दे नाल ज्ञान चर्चा करदे ज्ञान दियां विचारां करदे ते उनां दी टहल सेवा करिया करदे ते आए गए श्रद्धालुआं नूं प्रेर करके उनां दी संगत दे नाल जोड़दे उत्थे दे रहण वाले जिहड़े ब्राह्मण भगत जी दे नाल ईरखा करदे गुस्सा क्रोध करदे वी साडा परचा घट गया आ साडे वाले पासों लोकां नूं हटा करके साधु संतां दे नाल जोड़ी जा रिहा है। तो उस वेले साध संग जी भगत जी को आ के कहन लगे तुसीं तां इह साधु संतां दे फफा कुटने हो भाव लोकां नूं इह साधु संतां दे नाल जुड़ी जा रहे हो साडा परचा जिहड़ा घटदा जा रहा। उस वेले साध संग जी भगत जी उस आनंद सरूप दे विच मगन होए ते उस उन्हां ब्राह्मणां दे ताईं उपदेश दे रहे ने। सो रहाओ दीआं पंक्तियां दे विच भगत जी इस शब्द दा सिधांत दस रहे हन। कूटन किसै कहो संसार हे संसार दे लोको तुहाडे मुताबक मैनू दसो फफा कुटना किस नूं कहिंदे हो। सगल बोलण के माहे विचार सारियां बोल चालां दे विचों साडी तां इही विचार है साडे मत दे अनुसार जिहड़ा फफा कुटना आ उह असीं उहनूं कहिंदे उह दस रहे हन। आरंभता दे विच भगत जी फरमा रहे ने कूटन सोए जो मन को कूटै। भगत जी कहिंदे साडे मत दे अनुसार ना साडे ख्याल अनुसार फफा कुटना वह है जिहड़ा अपने मन दे मंदे सुभा नूं कुट दिंदा अपने मन दा जिहड़ा सुभा आ विकारां वाले पासे जांदा आ विशिया विकारां नूं भोगदा आ इस पासे जिहड़ा मन दौड़िया फिरदा आ ना उस नूं कुट करके रोक करके जिहड़ा नेक पासे लाणा आ चंगे पासे लाणा आ
ਇਹੀ ਸਾਡਾ ਇਹ ਮਨ ਦਾ ਕੁੱਟਣਾ ਹੈ, ਇਹਨੂੰ ਅਸੀਂ ਫਫਾ ਕੁੱਟਣਾ ਕਹਿੰਦੇ ਹਾਂ। ਕੂਟਣ ਸੋਏ ਜੋ ਮਨ ਕੋ ਕੂਟੇ, ਸਾਡੇ ਮਤ ਦੇ ਅਨੁਸਾਰ ਕਹਿੰਦੇ ਕੂਟਣਾ ਫਫਾ ਕੁੱਟਣਾ ਉਹੀ ਆ ਜਿਹੜਾ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਰੋਕਣਾ ਆ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮਾੜੇ ਪਾਸਿਓਂ ਰੋਕ ਕਰਕੇ ਚੰਗੇ ਪਾਸੇ ਲਾਉਣਾ ਆ। ਇਹੀ ਮਹਾਰਾਜ ਭਗਤ ਜੀ ਕਹਿੰਦੇ ਸਾਡੇ ਮੁਤਾਬਕ ਫਫਾ ਕੁੱਟਣਾ ਹੈ। ਮਨ ਕੂਟੈ ਤੋ ਜੰਮ ਤੇ ਛੂਟੈ, ਜਿਹੜੇ ਪੁਰਖ ਆਪਣੇ ਮਨ ਨੂੰ ਕੁਸੰਗਤ ਵਾਲੇ ਪਾਸਿਓਂ ਕੁੱਟ ਕਰਕੇ ਰੋਕ ਕਰਕੇ, ਮਨ ਦੇ ਮੰਦੇ ਸੁਭਾਅ ਨੂੰ ਕੁੱਟ ਕਰਕੇ ਰੋਕ ਕਰਕੇ ਰੱਖਦੇ ਹਨ ਤੋ ਜੰਮ ਤੇ ਛੂਟੈ, ਕਹਿੰਦੇ ਤਦੋਂ ਫਿਰ ਉਹ ਜਮਾਂ ਦੇ ਪਾਸੋਂ ਛੁੱਟ ਜਾਂਦੇ ਨੇ, ਜਮਦੂਤਾਂ ਦੇ ਵਾਸੇ ਨਹੀਂ ਪੈਂਦੇ ਹਨ। ਜਾ ਦਾ ਅਰਥ ਹੈ ਜੰਮਣਾ, ਮਾਂ ਦਾ ਅਰਥ ਹੈ ਮਰਨਾ। ਉਹ ਜੰਮਣ ਮਰਨ ਦੇ ਗੇੜ ਤੋਂ ਛੁੱਟ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਕੁੱਟ ਕੁੱਟ ਮਨ ਕਸਵੱਟੀ ਦਾਵੈ, ਭਗਤ ਜੀ ਕਹਿੰਦੇ ਆਪਣੇ ਮਨ ਨੂੰ ਕੁੱਟ ਕੁੱਟ ਕੇ, ਭਾਵ ਵਾਰ ਵਾਰ ਸਮਦਮ ਸਾਧਨਾ ਦੇ ਦੁਆਰਾ ਵਿਸ਼ਿਆਂ ਵਾਲੇ ਪਾਸਿਓਂ ਰੋਕ ਕਰਕੇ, ਭਾਵ ਸਾਧ ਸੰਗਤ ਜੀ ਸਮਦਮ ਸਾਧਨ ਹੁੰਦੇ ਆ, ਸਮ ਕਹਿੰਦੇ ਆ ਮਨ ਵਿਸ਼ਿਆਂ ਤੇ ਰੋਕਣਾ, ਸਮ ਤਿਸੈ ਕਹਿਤ ਸੋ ਧੀਰ, ਇੰਦਰਿਆ ਗਨ ਕੋ ਰੋਕਣਾ ਦਮ ਭਾਖਤ ਬੁੱਧ ਵੀਰ। ਮਨ ਨੂੰ ਸਾਧ ਸੰਗਤ ਜੀ ਮਾੜੇ ਪਾਸੇ ਨਹੀਂ ਜਾਣ ਦੇਣਾ ਹੈਗਾ, ਵਿਕਾਰਾਂ ਵਾਲੇ ਪਾਸੇ ਨਹੀਂ ਜਾਣ ਦੇਣਾ, ਇੰਦਰੀਆਂ ਨੂੰ ਮਾੜੇ ਪਾਸਿਓਂ ਰੋਕ ਕਰਕੇ ਰੱਖਣਾ ਹੈਗਾ। ਅੱਖਾਂ ਦੇ ਨਾਲ ਪਰਾਇਆ ਰੂਪ ਨਹੀਂ ਵੇਖਣਾ, ਕੰਨਾਂ ਦੇ ਨਾਲ ਚੰਗੀ ਮਾੜੀ ਕਿਸੇ ਦੀ ਗੱਲ ਨਹੀਂ ਸੁਣਨੀ ਹੈ, ਅਤੇ ਰਸਨਾ ਦੁਆਰਾ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ, ਹੱਥਾਂ ਦੇ ਨਾਲ ਚੋਰੀ ਜਾਰੀ ਨਹੀਂ ਕਰਨੀ, ਪੈਰਾਂ ਨਾਲ ਮਾੜੇ ਪਾਸੇ ਚੱਲਣਾ ਨਹੀਂ ਹੈਗਾ। ਇਹੀ ਜਿਹੜਾ ਮਹਾਰਾਜ ਭਗਤ ਜੀ ਕਹਿੰਦੇ ਵੀ ਕੁੱਟ ਕੁੱਟ ਕੇ ਇਹ ਜਿਹੜਾ ਆਪਣੇ ਸਾਧਨਾ ਦੇ ਦੁਆਰਾ ਇਸ ਮਨ ਨੂੰ ਅਸੀਂ ਕਸਵੱਟੀ ਦੇ ਉੱਤੇ ਲਾਇਆ, ਕਿਹੜੀ ਕਸਵੱਟੀ ਤੇ? ਪਰਮੇਸ਼ਰ ਦੀ ਭਗਤੀ ਰੂਪ, ਪ੍ਰੇਮਾ ਭਗਤੀ ਰੂਪ, ਵਾਹਿਗੁਰੂ ਦੀ ਪ੍ਰਾਪਤੀ ਕਰਨ ਰੂਪ ਜਿਹੜੀ ਕਸਵੱਟੀ ਹੈ, ਉਹਦੇ ਪਰਖ ਦੇ ਉੱਤੇ ਅਸੀਂ ਲਾਉਣਾ ਕੀਤਾ ਹੈ। ਸੋ ਕੂਟਨ ਮੁਕਤ ਬਹੁ ਪਾਵੈ, ਕਹਿੰਦੇ ਉਹ ਜਿਹੜਾ ਇਸ ਤਰ੍ਹਾਂ ਆਪਣੇ ਮਨ ਨੂੰ, ਮਨ ਦੇ ਮੰਦੇ ਸੁਭਾਅ ਨੂੰ ਕੁੱਟਦਾ ਹੈ ਨਾ, ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕ ਕਰਕੇ ਰੱਖਦਾ ਹੈ, ਸੰਕਲਪਾਂ ਵਿਕਲਪਾਂ ਨੂੰ ਨਹੀਂ ਉੱਠਣ ਦਿੰਦਾ ਹੈਗਾ, ਐਸਾ ਜਿਹੜਾ ਫਫਾ ਕੁੱਟਣਾ ਹੈ ਨਾ, ਮੁਕਤ ਬਹੁ ਪਾਵੈ, ਉਹ ਬਹੁਤ ਵੱਡੀ ਮੁਕਤੀ ਨੂੰ, ਭਾਵ ਕੇਵਲ ਮੁਕਤੀ ਨੂੰ ਉਹ ਪਾ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਕੂਟਨ ਕਿਸੈ ਕਹੋ ਸੰਸਾਰ, ਫਿਰ ਭਗਤ ਜੀ ਕਹਿੰਦੇ ਸੰਸਾਰ ਦੇ ਲੋਕੋ ਤੁਸੀਂ ਦੱਸੋ ਫਫਾ ਕੁੱਟਣਾ ਕਿਸ ਨੂੰ ਕਹਿੰਦੇ ਹੋ, ਕਿਸ ਨੂੰ ਦੱਸਦੇ ਹੋ? ਸਗਲ ਬੋਲਣ ਕੇ ਮਾਹ ਵਿਚਾਰ, ਸਾਰੀਆਂ ਬੋਲਚਾਲਾਂ ਦੇ ਵਿੱਚੋਂ ਸਾਡੀ ਤਾਂ ਇਹੀ ਵਿਚਾਰ ਹੈ ਜਿਹੜੀ ਉੱਤੇ ਭਗਤ ਜੀ ਨੇ ਦੱਸੀ ਆ, ਵੀ ਸਾਡੇ ਮਨ ਮਤ ਦੇ ਅਨੁਸਾਰ ਤਾਂ ਫਫਾ ਕੁੱਟਣਾ ਉਹੀ ਆ ਜਿਹੜਾ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲੈਂਦਾ, ਸੰਕਲਪਾਂ ਵਿਕਲਪਾਂ ਨੂੰ ਨਹੀਂ ਉੱਠਣ ਦਿੰਦਾ ਹੈਗਾ, ਮਾੜੇ ਪਾਸੇ ਆਪਣੇ ਮਨ ਨੂੰ ਨਹੀਂ ਜਾਣ ਦਿੰਦਾ ਹੈਗਾ, ਕੁਸੰਗਤ ਵਿੱਚ ਨਹੀਂ ਆਪਣੇ ਮਨ ਨੂੰ ਪ੍ਰੇਰ ਕਰਕੇ ਲੈ ਕੇ ਜਾਂਦਾ ਹੈ। ਐਸਾ ਜਿਹੜਾ ਕੁੱਟਣਾ ਆ, ਫਫਾ ਕੁੱਟਣਾ ਆ, ਉਹ ਭਗਤ ਜੀ ਕਹਿੰਦੇ ਅਸੀਂ ਐਸੇ ਫਫਾ ਕੁੱਟਣੇ, ਐਸੀ ਸਾਡੀ ਵਿਚਾਰ ਹੈ। ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾ ਰਹੇ ਨੇ, ਨਾਚਣ ਸੋਏ ਜੋ ਮਨ ਸਿਓ ਨਾਚੈ। ਫਿਰ ਉਹ ਬ੍ਰਾਹਮਣ ਕਹਿਣ ਲੱਗੇ, ਭਗਤ ਜੀ ਤੁਸੀਂ ਕਹਿੰਦੇ ਸਾਧੂ ਸੰਤਾਂ ਦੇ ਅੱਗੇ ਪਿੱਛੇ ਨੱਚਦੇ ਫਿਰਦੇ ਹੋ, ਦੌੜੇ ਫਿਰਦੇ ਹੋ, ਅਤੇ ਭਗਤ ਜੀ ਉਹਨਾਂ ਨੂੰ ਕਹਿ ਰਹੇ ਹਨ ਨਾਚਣ ਸੋਏ, ਕਹਿੰਦੇ ਸਾਡੇ ਮਤ ਦੇ ਅਨੁਸਾਰ, ਸਾਡੇ ਖਿਆਲ ਅਨੁਸਾਰ ਨੱਚਣਾ ਅਸੀਂ ਉਹਨੂੰ ਕਹਿੰਦੇ ਹਾਂ, ਨਿਰਤਕਾਰੀ ਕਰਨਾ ਉਸ ਨੂੰ ਕਹਿੰਦੇ ਹਾਂ, ਜੋ ਮਨ ਸਿਓ ਨੱਚੈ, ਜਿਹੜਾ ਆਪਣੇ ਮਨ ਨੂੰ ਪਰਮੇਸ਼ਰ ਦੇ ਜਸ ਵਿੱਚ ਲਾਉਂਦਾ, ਜਿਹੜਾ ਪਰਮਾਤਮਾ ਦੀ ਪ੍ਰਾਪਤੀ ਵਾਲੇ ਪਾਸੇ ਲਾ ਕਰਕੇ ਰੱਖਦਾ, ਮਹਾਰਾਜ ਦੇ ਹੁਕਮ ਦੇ ਵਿੱਚ ਰਹਿ ਕਰਕੇ ਜਿਹੜਾ ਨੱਚਣਾ ਆ ਨਾ, ਇਹੀ ਅਸੀਂ ਕਹਿੰਦੇ ਉਹਨੂੰ ਨੱਚਣਾ ਕਹਿੰਦੇ ਹਾਂ, ਜਿਹੜਾ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ। ਜਾਂ ਸਾਧ ਸੰਗਤ ਜੀ ਜੋ ਮਨ ਸਿਓ ਨੱਚ ਹੈ, ਜਿਹੜਾ ਆਪਣੇ ਮਨ ਨੂੰ ਵਾਹਿਗੁਰੂ ਦੀ ਪ੍ਰਾਪਤੀ ਦੇ ਕਰਨ ਵਾਲੇ ਪਾਸੇ, ਉਹਨੂੰ ਪ੍ਰਾਪਤ ਕਰਨ ਦੇ ਵੱਲ ਨੱਚੇ ਦਾ ਅਰਥ ਹੈ ਨਿਰਣਾ ਕਰਦਾ ਹੈ, ਵੀ ਵਾਹਿਗੁਰੂ ਦੀ ਪ੍ਰਾਪਤੀ ਕਰਨ ਦਾ ਜਿਹੜਾ ਨਿਰਣਾ ਕਰਨਾ ਆ, ਇਹੀ ਭਗਤ ਜੀ ਕਹਿੰਦੇ ਸਾਡੇ ਮਤ ਦੇ ਅਨੁਸਾਰ ਨੱਚਣਾ ਹੈ। ਝੂਠ ਨਾ ਪਤੀਐ ਪਰਚੈ ਸੱਚੈ, ਜਿਹੜੇ ਝੂਠੇ ਮਿੱਥਿਆ ਇਹ ਸੰਸਾਰ ਆ ਨਾ, ਪ੍ਰਪੰਚ ਹੈ, ਅਤੇ ਝੂਠੇ ਜਿਹੜੇ ਪਦਾਰਥ ਹਨ, ਝੂਠੇ ਜਿਹੜੇ ਵਿਸ਼ੇ ਵਿਕਾਰ ਹਨ, ਪਤੀਐ ਨਾ ਪਤੀਐ ਇਹਨਾਂ ਦੇ ਉੱਤੇ ਨਹੀਂ ਜਿਹੜਾ ਪਤੀਜਣਾ ਹੈ, ਪਰਚੈ ਸੱਚੈ ਸੱਚੇ ਵਾਹਿਗੁਰੂ ਦੇ ਨਾਮ ਦੇ ਵਿੱਚ ਪਤੀਜੇ ਰਹਿਣਾ, ਆਪਣੇ ਮਨ ਨੂੰ ਪਰਚਾਉਣਾ ਆ। ਪਰਚੈ ਦਾ ਅਰਥ ਹੈ ਪ੍ਰੇਮ ਕਰਨਾ, ਸੱਚੇ ਵਾਹਿਗੁਰੂ ਦੇ ਨਾਲ ਜਿਹੜਾ ਆਪਣੇ ਅੰਦਰ ਪ੍ਰੇਮ ਕਰਨਾ ਆ, ਅਤੇ ਝੂਠੇ ਜਿਹੜੇ ਪਦਾਰਥ ਨੇ, ਝੂਠੇ ਵਿਸ਼ੇ ਵਿਕਾਰ ਨੇ, ਉਹਨਾਂ ਨੂੰ ਉਹਨਾਂ ਦੇ ਵਿੱਚ ਨਹੀਂ ਪਤੀਜਣਾ ਹੈ। ਇਹੀ ਮਹਾਰਾਜ ਭਗਤ ਜੀ ਕਹਿੰਦੇ ਸਾਡੇ ਵੱਲ ਨੱਚਣਾ ਹੈ। ਇਸ ਮਨ ਆਗੈ ਪੂਰੈ ਤਾਲ, ਫਿਰ ਜਿਹੜੇ ਨੱਚਦੇ ਆ ਨਾ, ਫਿਰ ਸਾਧ ਸੰਗਤ ਜੀ ਤਾਲ ਵੀ ਪੂਰਦੇ ਹਨ। ਭਗਤ ਜੀ ਕਹਿੰਦੇ ਤਾਲ ਕਿਹੜੇ ਪੂਰਨੇ ਹਨ? ਇਸ ਮਨ ਆਗੈ ਪੂਰੇ ਤਾਲ, ਜਿਹੜਾ ਉਸ ਪਰਮਾਤਮਾ ਦਾ ਜਸ ਕਰਨਾ ਹੈ,
ਜਾਂ ਮਨ ਦਾ ਅਰਥ ਹੈ ਸ਼੍ਰੋਮਣੀ, ਜੋ ਸ਼੍ਰੋਮਣੀ ਪਰਮੇਸ਼ਰ ਆ ਉਹਦੇ ਮਹਾਂਵਾਕਾਂ ਦਾ ਉਚਾਰਨ ਕਰਨਾ, ਜਾਂ ਸਾਧ ਸੰਗਤ ਜੀ ਪੂਰੇ ਤਾਲ, ਕਿਹੜੇ ਤਾਲ ਪੂਰਨੇ ਹਨ, ਜਿਹੜਾ ਸਮਦਮ ਸਾਧਨਾ ਦੁਆਰਾ ਜਾਂ ਇਸੇ ਤਰ੍ਹਾਂ ਦੇ ਨਾਲ ਵਿਸ਼ੇ ਵਿਕਾਰ ਜਿਹੜੇ ਹਨ ਉਹਨਾਂ ਵਾਲੇ ਪਾਸਿਓਂ ਆਪਣੇ ਮਨ ਨੂੰ ਰੋਕ ਕਰਕੇ ਰੱਖਣਾ, ਇਹੀ ਕਹਿੰਦੇ ਅਸੀਂ ਤਾਲ ਪੂਰਨਾ ਕਰਦੇ ਹਾਂ। ਇਸ ਨਾਚਣ ਕੇ ਮਨ ਰਖਵਾਲ, ਇਸ ਤਰ੍ਹਾਂ ਦੇ ਨਾਲ ਜਿਹੜੇ ਨੱਚਣਾ ਕਰਦੇ ਨੇ, ਜਿਹੜੇ ਨਿਰਤਕਾਰੀ ਕਰਦੇ ਨੇ ਨਾ, ਮਨ ਰਖਵਾਲ, ਉਹਨਾਂ ਦੀ ਮਨ ਦੀ ਫਿਰ ਰੱਖਿਆ ਕਰਨ ਵਾਲਾ ਉਹ ਪਰਮੇਸ਼ਰ ਹੁੰਦਾ, ਉਹ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਫਿਰ ਰੱਖਿਆ ਕਰਦਾ ਹੈ। ਮਨ ਦਾ ਅਰਥ ਹੈ ਸ਼੍ਰੋਮਣੀ, ਸ਼੍ਰੋਮਣੀ ਪਰਮੇਸ਼ਰ ਫਿਰ ਐਸੇ ਜਿਹੜੇ ਨਿਰਤਕਾਰੀ ਕਰਨ ਵਾਲੇ ਹਨ, ਜਿਹੜੇ ਉਸਦੇ ਹੁਕਮ ਦੇ ਵਿੱਚ ਨੱਚਣ ਵਾਲੇ ਹਨ, ਉਹਦੇ ਹੁਕਮ ਦੇ ਵਿੱਚ ਰਹਿ ਕਰਕੇ ਉਹਦਾ ਜਸ ਕਰਨ ਵਾਲੇ ਹਨ, ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਉਹਦੀ ਰੱਖਿਆ ਕਰਦਾ, ਸਭ ਤਰ੍ਹਾਂ ਕਰਕੇ ਉਹਨੂੰ ਬਚਾਅ ਕਰਕੇ ਰੱਖਦਾ ਹੈ। ਬਜ਼ਾਰੀ ਸੋ ਜੋ ਬਜ਼ਾਰ ਹੈ ਸੋਧ ਹੈ। ਫਿਰ ਸਾਧ ਸੰਗਤ ਜੀ ਭਗਤ ਜੀ ਨੂੰ ਬ੍ਰਾਹਮਣ ਕਹਿਣ ਲੱਗੇ, ਇਹ ਤਾਂ ਮਸ਼ਕਰੀਆਂ ਕਰਦਾ, ਇਹ ਤਾਂ ਬਜ਼ਾਰਪੁਣਾ ਕਰਦਾ, ਕਿਸੇ ਨੂੰ ਸਿੱਧਾ ਉੱਤਰ ਦਿੰਦਾ ਹੀ ਨਹੀਂ ਹੈਗਾ, ਘੁਮਾ ਫਿਰਾ ਕਰਕੇ ਉੱਤਰ ਦਿੰਦਾ। ਫਿਰ ਭਗਤ ਜੀ ਕਹਿਣ ਲੱਗੇ, ਬਜ਼ਾਰੀ ਸੋ, ਸਾਡੇ ਮਤ ਦੇ ਅਨੁਸਾਰ, ਸਾਡੀ ਬੁੱਧੀ ਦੇ ਮੁਤਾਬਕ ਬਜ਼ਾਰੀ ਉਹ ਹੈ, ਮਸ਼ਕਰੀਆ ਉਹ ਹੈ, ਮਸ਼ਕਰਾਂ ਕਰਨ ਵਾਲਾ ਜੋ ਬਜ਼ਾਰ ਹੈ ਸੁੱਧ ਹੈ, ਜਿਹੜਾ ਆਪਣੇ ਇੰਦਰੀਆਂ ਰੂਪ, ਇਹ ਅੱਖਾਂ ਕੰਨ ਹੱਥ ਪੈਰ ਰਸਨਾ ਆਦਿਕ ਜਿੰਨੇ ਵੀ ਇੰਦਰੀਆਂ ਹਨ, ਉਹਨਾਂ ਸਾਰੀਆਂ ਇੰਦਰੀਆਂ ਨੂੰ ਮਹਾਰਾਜ ਕਹਿੰਦੇ ਜਿਹੜਾ ਇਹ ਸੋਧ ਕਰਕੇ ਰੱਖਦਾ, ਪਵਿੱਤਰ ਕਰਕੇ ਰੱਖਦਾ, ਮਾੜੇ ਪਾਸੇ ਨਹੀਂ ਜਾਣ ਦਿੰਦਾ ਹੈਗਾ, ਚੰਗੇ ਪਾਸੇ ਲਾ ਕਰਕੇ ਰੱਖਦਾ, ਉਹ ਸਾਡੇ ਮਤ ਦੇ ਅਨੁਸਾਰ ਬਜ਼ਾਰੀ ਹੈ, ਉਹ ਮਸ਼ਕਰਾ ਹੈ। ਪਾਂਚ ਪਲੀਤ ਹੈ ਕੋਪਰ ਬੁੱਧ ਹੈ, ਪੰਜ ਜਿਹੜੀਆਂ ਪਲੀਤਾ ਦਾ ਅਰਥ ਹੈ ਅਪਵਿੱਤਰ ਕਰ ਦੇਣ ਵਾਲੇ ਹਨ, ਉਹ ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ, ਜਿਹੜੇ ਇਹ ਪੰਜ ਅਪਵਿੱਤਰ ਕਰ ਦੇਣ ਵਾਲੇ ਹਨ। ਕੋ ਪ੍ਰਬੁੱਧ ਹੈ, ਉਹਨਾਂ ਨੂੰ ਕਹਿੰਦੇ ਵਿਸ਼ੇਸ਼ ਕਰਕੇ ਪ੍ਰਬੋਧ ਲੈਂਦਾ, ਸਤ ਸੰਤੋਖ ਦਇਆ ਧਰਮ ਆਦਿਕਾਂ ਦੁਆਰਾ ਉਹਨਾਂ ਨੂੰ ਸਮਝਾ ਲੈਂਦਾ, ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸੋਧ ਲੈਣਾ ਕਰਦਾ ਹੈ। ਕੋ ਨੌ ਨਾਇਕ ਕੀ ਭਗਤ ਪਛਾਣੈ, ਨੌ ਨਾਇਕ, ਨੌ ਜਿਹੜੇ ਖੰਡ ਹਨ ਉਹਨਾਂ ਦਾ ਜਿਹੜਾ ਨਾਇਕ ਮਾਲਕ ਹੈ, ਜਾਂ ਸਾਧ ਸੰਗਤ ਜੀ ਨੌ ਜਿਹੜੇ ਆਪਣੀਆਂ ਗੋਲਕਾਂ ਹਨ ਉਹਨਾਂ ਦਾ ਜਿਹੜਾ ਪ੍ਰੇਰਕ ਹੈ, ਜਾਂ ਨਵਦਾ ਭਗਤੀ ਦੇ ਦੇਣ ਵਾਲਾ ਜਿਹੜਾ ਪਰਮੇਸ਼ਰ ਹੈ ਨਾ, ਭਗਤ ਪਛਾਣੈ, ਜਿਹੜਾ ਉਹਦੀ ਪ੍ਰੇਮਾ ਭਗਤੀ ਨੂੰ ਪਛਾਣ ਲੈਂਦਾ, ਜਾਣ ਲੈਂਦਾ ਹੈ। ਸੋ ਬਾਜ਼ਾਰੀ ਹਮ ਗੁਰ ਮਾਨੇ, ਭਗਤ ਜੀ ਕਹਿੰਦੇ ਅਸੀਂ ਤਾਂ ਉਹਨੂੰ ਬਜ਼ਾਰੀ ਮੰਨਦੇ ਹਾਂ, ਉਹਨੂੰ ਅਸਲ ਦੇ ਵਿੱਚ ਮਸ਼ਕਰਾ ਮੰਨਦੇ ਹਾਂ। ਹਮ ਗੁਰ ਮਾਨੇ, ਅਤੇ ਅਸੀਂ ਉਸੇ ਨੂੰ ਹੀ ਆਪਣਾ ਗੁਰੂ ਪੂਜਨੀ ਕਰਕੇ ਮੰਨਦੇ ਹਾਂ। ਤਸਕਰ ਸੋਏ ਜੇ ਤਾਤ ਨਾ ਕਰੇ, ਸਾਧ ਸੰਗਤ ਜੀ ਜਦੋਂ ਇਹ ਵਿਚਾਰ ਚੱਲ ਰਹੀ ਸੀ ਨਾ, ਉਹ ਤੋਂ ਬਾਅਦ ਕੁਝ ਸਮੇਂ ਬਾਅਦ ਕੋਈ ਚੋਰ ਚੋਰੀ ਕਰਕੇ ਆ ਭਗਤ ਜੀ ਦੀ ਸ਼ਰਨ ਵਿੱਚ ਪਿਆ, ਵੀ ਮੇਰੇ ਮਗਰ ਲੋਕ ਪਏ ਨੇ, ਭਗਤ ਜੀ ਮੇਰੀ ਰੱਖਿਆ ਕਰੋ, ਅੱਗੇ ਤੋਂ ਮੈਂ ਐਸਾ ਕੰਮ ਨਹੀਂ ਕਰਦਾ। ਭਗਤ ਜੀ ਨੇ ਸਾਧ ਸੰਗਤ ਜੀ ਲੜਕੀ ਪਈ ਸੀ ਕਮਾਲੀ, ਉਹਨੂੰ ਕਿਹਾ ਵੀ ਆ ਕਮਾਲੀ ਦੇ ਕੋਲ ਮੰਜਾ ਪਿਆ, ਇਹਦੇ ਉੱਤੇ ਲੇਟ ਜਾ। ਜਦੋਂ ਉਹ ਲੋਕ ਪਿੱਛੇ ਆਏ ਤਾਂ ਭਗਤ ਜੀ ਨੂੰ ਆ ਕੇ ਪੁੱਛਣ ਲੱਗੇ, ਤੇਰੇ ਪਾਸ ਚੋਰ ਹੈ? ਭਗਤ ਜੀ ਕਹਿਣ ਲੱਗੇ, ਦੇਖ ਲਓ ਇੱਥੇ ਘਰ ਦੇ ਵਿੱਚ, ਆਹ ਮੇਰੀ ਲੜਕੀ ਕਮਾਲੀ ਆ, ਆਹ ਮੇਰੀ ਲੋਈ ਘਰਵਾਲੀ ਦਾ ਮੰਜਾ ਆ, ਮੇਰਾ ਮੰਜਾ ਆ, ਆਹ ਸਾਡੇ ਜਵਾਈ ਦਾ ਕਮਾਲੇ ਦਾ ਮੰਜਾ ਆ। ਇਹ ਦੇਖ ਕਰਕੇ ਚੋਰ ਤਾਂ ਵਾਪਸ ਚਲੇ ਗਏ, ਪਰ ਜਿਹੜਾ ਸਾਧ ਸੰਗਤ ਜੀ ਉਹ ਚੋਰ ਸੀਗਾ, ਉਹਦੇ ਮਨ ਦੇ ਵਿੱਚ ਮੰਦ ਵਾਸ਼ਨਾ ਆਈ ਵੀ ਭਗਤ ਜੀ ਨੇ ਮੈਨੂੰ ਜਵਾਈ ਕਰਕੇ ਕਿਹਾ, ਅਤੇ ਉਹਨਾਂ ਦੀ ਜਿਹੜੀ ਕਮਾਲੀ ਇਸਤਰੀ ਸੀ, ਲੜਕੀ ਸੀਗੀ, ਉਹਦੇ ਤਰਫ ਮੰਦ ਵਾਸ਼ਨਾ ਜਦੋਂ ਲੈ ਕਰਕੇ ਗਿਆ ਅਤੇ ਐਸੀ ਖੇਡ ਵਰਤੀ, ਕਹਿੰਦੇ ਉਹਨੂੰ ਸੱਪ ਇੱਕ ਦਿਖਾਈ ਦਿੱਤਾ, ਜਿਹਦੇ ਕਰਕੇ ਉਹ ਡਰ ਗਿਆ, ਡਰ ਕਰਕੇ ਭਗਤ ਜੀ ਦੀ ਸ਼ਰਨ ਵਿੱਚ ਪੈ ਗਿਆ ਵੀ ਮਹਾਰਾਜ ਮੈਨੂੰ ਬਖਸ਼ ਦਿਓ। ਕਹਿਣ ਲੱਗਿਆ, ਮੰਦੇ ਕੰਮ ਛੱਡ ਕਰਕੇ ਪਰਮਾਤਮਾ ਦਾ ਨਾਮ ਜਪ। ਫਿਰ ਸਾਧ ਸੰਗਤ ਜੀ ਜਿਹੜੇ ਉਹ ਲੋਕ ਸੀਗੇ ਨਾ, ਉਹਨਾਂ ਨੂੰ ਪਤਾ ਲੱਗਿਆ ਵੀ ਭਗਤ ਜੀ ਨੇ ਆਪਣੇ ਪਾਸੇ ਇਸ ਚੋਰ ਨੂੰ ਲੁਕੋਇਆ ਸੀਗਾ, ਅਤੇ ਉਹ ਕਹਿਣ ਲੱਗੇ, ਭਗਤ ਜੀ ਇਹਦਾ ਮਤਲਬ ਹੈ ਤੁਸੀਂ ਵੀ ਚੋਰਾਂ ਦੇ ਨਾਲ ਰਲੇ ਹੋਏ ਹੋ, ਤੁਸੀਂ ਵੀ ਚੋਰ ਦੀ ਹਾਮੀ ਭਰੀ ਹੈ। ਤੋ ਫਿਰ ਭਗਤ ਜੀ ਨੂੰ ਆ ਕਰਕੇ ਕਹਿਣ ਲੱਗੇ ਵੀ ਇਹਦਾ ਮਤਲਬ ਤੁਸੀਂ ਵੀ ਚੋਰ ਹੋ, ਅਤੇ ਭਗਤ ਜੀ ਉੱਤਰ ਦੇ ਰਹੇ ਨੇ, ਤਸਕਰ ਸੋਏ ਜੇ ਤਾਤ ਨਾ ਕਰੇ। ਕਹਿਣ ਲੱਗੇ, ਸਾਡੇ ਮਤ ਦੇ ਅਨੁਸਾਰ ਨਾ, ਸਾਡੇ ਖਿਆਲ ਅਨੁਸਾਰ ਤਸਕਰ ਦਾ ਤਸਕਰੀਆਂ ਕਰਨ ਵਾਲਾ, ਚੋਰੀਆਂ ਕਰਨ ਵਾਲਾ ਉਹ ਹੈ ਜੇ ਤਾਤ ਨਾ ਕਰੇ। ਤਾਤ ਦਾ ਅਰਥ ਹੈ ਇੱਛਾ। ਸੋ ਕਹਿੰਦੇ ਕਿਸੇ ਪ੍ਰਕਾਰ ਦੀ ਜਿਹੜੀ ਇੱਛਾ ਨਹੀਂ ਕਰਦਾ ਹੈਗਾ, ਭਾਵ ਵਿਕਾਰਾਂ ਨੂੰ ਭੋਗਣ ਦੀ ਨਹੀਂ ਇੱਛਾ ਕਰਦਾ ਹੈਗਾ, ਕਿਸੇ ਦੇ ਪਦਾਰਥਾਂ ਨੂੰ ਚੋਰੀ ਕਰਨ ਦੀ ਇੱਛਾ ਨਹੀਂ ਕਰਦਾ ਹੈਗਾ, ਕਿਸੇ ਦੇ ਨਾਲ ਲੁੱਟਾਂ ਖੋਹਾਂ ਕਰਨ ਦੀ ਇੱਛਾ ਨਹੀਂ ਕਰਦਾ ਹੈਗਾ। ਸੋ ਇਸ ਤਰ੍ਹਾਂ ਦੇ ਨਾਲ ਤਾਤ ਦਾ ਅਰਥ ਹੈ ਈਰਖਾ ਕਰਨੀ, ਕਿਸੇ ਪ੍ਰਕਾਰ ਦੇ ਨਾਲ ਕਿਸੇ ਨਾਲ ਈਰਖਾ ਨਹੀਂ ਕਰਦਾ, ਉਹ ਸਾਡੇ ਮੁਤਾਬਕ ਤਸਕਰ ਹੈ, ਚੋਰ ਹੈ। ਸਾਧ ਸੰਗਤ ਜੀ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ, ਉਹਦੇ ਵਿੱਚ ਮਹਾਰਾਜ ਨੇ ਕਿਹਾ ਅਸੰਖ ਚੋਰ ਹਰਾਮਖੋਰ, ਚੋਰ ਕਹਿੰਦੇ ਹਜ਼ਾਰ ਅਸੰਖ ਹੀ ਆ, ਗਿਣਤੀ ਤੋਂ ਰਹਿਤ ਹਨ,
ਦੱਸੇ ਨਹੀਂ ਜਾ ਸਕਦੇ ਕਿੰਨੇ ਪ੍ਰਕਾਰ ਦੇ ਚੋਰ ਨੇ। ਵਿਦਵਾਨਾਂ ਨੇ ਮੰਨਿਆ, ਕਹਿੰਦੇ ਇੱਕ ਧਨ ਦੇ ਚੋਰ ਹਨ ਜਿਹੜੇ ਪਰਾਇਆ ਧਨ ਚੁਰਾਉਂਦੇ ਹਨ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਤੈ ਆਣ ਲੁਟਾਵੈ। ਇੱਕ ਸਾਧ ਸੰਗਤ ਜੀ, ਧਨ ਦੇ ਚੋਰ ਹਨ, ਪਰਾਈਆਂ ਇਸਤਰੀਆਂ ਦਾ ਰੂਪ, ਪਰਾਇਆ ਮਰਦ ਦੇ ਸਰੂਪ ਨੂੰ ਵੇਖ ਕਰਕੇ ਉਹਨੂੰ ਭੋਗਣ ਦੀ ਅੰਦਰ ਇੱਛਾ ਲੱਗਣੀ, ਉਹਨੂੰ ਚੁਰਾਉਣ ਦੀ ਇੱਛਾ ਲੱਗਣੀ, ਇਹ ਧਨ ਦੇ ਚੋਰ ਹਨ। ਉਹ ਕਿਹੜੇ ਹਨ? ਸਾਧ ਸੰਗਤ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ। ਸੋ ਫਿਰ ਸਾਧ ਸੰਗਤ ਜੀ, ਇੱਕ ਹੈ ਮਨ ਦੇ ਚੋਰ। ਮਨ ਦੇ ਚੋਰ ਕਿਹੜੇ ਹਨ? ਜਿਹੜੇ ਆਪਣੇ ਔਗਣ ਨੇ ਉਹਨਾਂ ਨੂੰ ਲੁਕੋ ਕਰਕੇ ਰੱਖਣਾ, ਦੂਜਿਆਂ ਦੇ ਗੁਣਾਂ ਨੂੰ ਛੁਪਾ ਕਰਕੇ ਰੱਖਣਾ, ਦੂਜਿਆਂ ਦੇ ਸਾਹਮਣੇ ਨਹੀਂ ਦੱਸਣਾ, ਉਹ ਕਹਿੰਦੇ ਮਨ ਦੇ ਚੋਰ ਹਨ। ਕਬੀਰ, ਜੇਤੇ ਪਾਪ ਕੀਏ ਲਾਖੇ ਰਾਖੇ ਤੜੇ ਦੁਰਾਏ, ਪ੍ਰਗਟ ਪਏ ਨਿਦਾਨ ਸਮਝਾ ਪੁੱਛੇ ਧਰਮ ਰਾਏ। ਫਿਰ ਸਾਧ ਸੰਗਤ ਜੀ, ਇੱਕ ਨਾਮ ਦੇ ਚੋਰ ਹਨ, ਜਿਹੜੇ ਨਾਮ ਵੱਲੋਂ ਆਪਣੇ ਚਿੱਤ ਨੂੰ ਚੁਰਾ ਕਰਕੇ ਰੱਖਦੇ ਨੇ। ਨਾਮ ਦਾ ਵੇਲਾ ਹੁੰਦਾ ਨਾ, ਨਾਮ ਕੀ ਵੇਲਾ, ਪੈ ਪੈ ਸੋਇਆ, ਲੰਮੀਆਂ ਤਾਣ ਕੇ ਸੌ ਜਾਂਦੇ ਨੇ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਤੇ ਤਸਕਰ ਜੋ ਨਾਮ ਨਾ ਦੇਵੈ ਵਾਸੈ ਕੋਟ ਪੰਚਾਸਾ। ਫਿਰ ਸਾਧ ਸੰਗਤ ਜੀ, ਇੱਕ ਕਾਵਿ ਦੇ ਚੋਰ ਹਨ, ਕਵਿਤਾ ਚੁਰਾਉਣ ਵਾਲੇ ਹਨ। ਉਹ ਵਿਦਵਾਨ ਲਿਖਦੇ ਨੇ, ਏਕ ਕਵੀ ਹੈ ਭਾਰਜਾ, ਏਕ ਕਵੀ ਹੈ ਪੂਤ, ਏਕ ਕਵੀ ਹੈ ਮਿੱਤਰਵਤ, ਏਕ ਕਵੀ ਅਵਧੂਤ। ਕੌਣ ਕਵੀ ਹੈ ਭਾਰਜਾ, ਕੌਣ ਕਵੀ ਹੈ ਪੂਤ, ਕੌਣ ਕਵੀ ਹੈ ਮਿੱਤਰਵਤ, ਕੌਣ ਕਵੀ ਅਵਧੂਤ। ਕਹਿੰਦੇ ਕਾਵਿ ਚੁਰਾਏ ਭਾਰਜਾ, ਦ੍ਰਿਸ਼ਟਾਂਤ ਚੁਰਾਏ ਪੂਤ, ਅਰਥ ਚੁਰਾਏ ਪੂਤ, ਦ੍ਰਿਸ਼ਟਾਂਤ ਚੁਰਾਏ ਮਿੱਤਰਵਤ, ਸੁਤੈ ਰਚੈ ਅਵਧੂਤ। ਇੱਕ ਕਿਸੇ ਦੀ ਕਵਿਤਾ ਚੁਰਾਉਣ ਵਾਲਾ, ਉਹ ਸਾਧ ਸੰਗਤ ਜੀ ਕਹਿੰਦੇ ਭਾਰਜਾ, ਭਾਰਜਾ ਇਸਤਰੀ ਕਵੀ ਆ। ਫਿਰ ਜਿਹੜਾ ਸਾਧ ਸੰਗਤ ਜੀ ਅਰਥ ਚੁਰਾਉਣ ਵਾਲਾ, ਉਹ ਕਹਿੰਦੇ ਪੁੱਤਰ ਕਵੀ ਆ। ਜਿਹੜਾ ਇਸੇ ਤਰ੍ਹਾਂ ਦ੍ਰਿਸ਼ਟਾਂਤ ਚੁਰਾਉਣ ਵਾਲਾ, ਉਹ ਕਹਿੰਦੇ ਮਿੱਤਰ ਕਵੀ ਆ। ਅਤੇ ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਫਿਰ ਜਿਹੜਾ ਸੁਤੇ ਰਿਚਦਾ ਆ, ਉਹ ਸ੍ਰੇਸ਼ਟ ਸਭ ਤੋਂ ਕਵੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇੱਥੇ ਭਗਤ ਜੀ ਕਹਿ ਰਹੇ ਨੇ, ਸਾਡੇ ਮਤ ਦੇ ਅਨੁਸਾਰ ਚੋਰ ਉਹ ਹੈ ਜਿਹੜਾ ਪਰਾਈ ਵਿਸ਼ਿਆਂ ਵਿਕਾਰਾਂ ਨੂੰ ਭੋਜਣ ਦੀ ਇੱਛਾ ਨਹੀਂ ਪੈਦਾ ਕਰਦਾ, ਕਿਸੇ ਨਾਲ ਈਰਖਾ ਨਹੀਂ ਕਰਦਾ ਹੈਗਾ, ਉਹ ਸਾਡੇ ਮਤ ਅਨੁਸਾਰ ਚੋਰ ਹੈ। ਇੰਦਰੀ ਕਹਿ ਯਤਨ ਨਾਮ ਉੱਚਰੈ, ਆਪਣੇ ਇੰਦਰੇ ਜਿਹੜੇ ਹਨ, ਦਸੇ ਇੰਦਰੇ ਹਨ, ਉਹਨਾਂ ਦੇ ਦੁਆਰਾ ਜਿਹੜਾ ਸਾਧ ਸੰਗਤ ਜੀ, ਯਤਨ ਦਾ ਅਰਥ ਹੈ ਉੱਦਮ ਕਰਕੇ, ਨਾਮ ਉੱਚਰੈ, ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਦਾ ਹੈ। ਕਹੋ ਕਬੀਰ ਹਮ ਐਸੇ ਲੱਖਣ, ਭਗਤ ਜੀ ਕਹਿੰਦੇ ਸਾਡੇ ਅੰਦਰ ਐਸੇ ਲੱਛਣ ਹਨ, ਤੁਸੀਂ ਸਾਨੂੰ ਚੋਰ ਕਹਿੰਦੇ ਨਾ, ਐਸੇ ਸਾਡੇ ਅੰਦਰ ਚਿੰਨ੍ਹ ਨਿਸ਼ਾਨੀਆਂ ਹਨ। ਧੰਨ ਗੁਰਦੇਵ ਅਤ ਰੂਪ ਵਿਛੱਕਣ, ਧੰਨਤਾ ਯੋਗ ਸਾਡੇ ਗੁਰੂ ਜੋ ਪੂਜਨੀਕ ਪ੍ਰਕਾਸ਼ ਰੂਪ ਹਨ, ਅਤ ਅਤਿਅੰਤ ਹੀ ਜਿਹਨਾਂ ਦਾ ਰੂਪ ਜਿਹੜਾ ਬੜਾ ਚਤਰ ਹੈ, ਬੜਾ ਸਿਆਣਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਅਤ ਅਤਿਅੰਤ ਹੀ ਜਿਹੜੇ ਸਤਚਿਤ ਆਨੰਦ ਸਰੂਪ ਵਾਲੇ ਹਨ, ਜਿਹਨਾਂ ਨੂੰ ਗਿਆਨ ਰੂਪੀ ਨੇਕਰਾਂ ਦੁਆਰਾ ਵੇਦ ਅਰਥ ਹੈ ਵਿਸ਼ੇਸ਼ ਕਰਕੇ, ਚੱਖ ਦਾ ਅਰਥ ਹੈ ਨੇਤਰਾਂ ਦੁਆਰਾ ਦੇਖਿਆ ਜਾ ਸਕਦਾ, ਜਾਂ ਸਾਧ ਸੰਗਤ ਜੀ ਬੇ ਦਾ ਅਰਥ ਹੈ ਜਿਹੜੀ ਦਵੈਤ ਹੈ, ਚਾਹ ਦਾ ਅਰਥ ਹੈ ਪੁਨਾ, ਚੱਖ ਦਾ ਅਰਥ ਸਾਧ ਖਨ ਦਾ ਅਰਥ ਹੈ ਨਾਸ਼ ਕਰ ਦੇਣਾ, ਆਪਣੇ ਅੰਦਰੋਂ ਜਿਹੜਾ ਦਵੈਤ ਨੂੰ ਨਾਸ਼ ਕਰ ਦਿੰਦਾ ਆ, ਐਸਾ ਜਿਹੜਾ ਪੁਰਸ਼ ਹੈ, ਉਹ ਕਹਿੰਦੇ ਭਗਤ ਜੀ ਕਹਿੰਦੇ ਉਹ ਬੜਾ ਮਹਾਨ ਹੈ। ਸੋ ਅਤਸ਼ਾ ਕਰਕੇ ਅਸੀਂ ਉਸ ਪਰਮਾਤਮਾ ਦੇ, ਉਸ ਗੁਰੂ ਦੇ ਜਿਹੜੇ ਬੜੇ ਅਸਚਰਜ ਸਰੂਪ ਵਾਲੇ ਹਨ, ਉਹਨਾਂ ਨੂੰ ਅਸੀਂ ਸਾਧ ਸੰਗਤ ਜੀ ਆਪਣੇ ਗੁਰੂ ਕਰਕੇ ਮੰਨਦੇ ਹਨ। ਇਹ ਭਗਤ ਜੀ ਨੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ, ਸਾਹਿਬ ਜੀ ਕਿਰਪਾ ਕਰਨ ਜੋ ਭਗਤ ਜੀ ਨੇ ਇਸ ਸ਼ਬਦ ਦੇ ਅੰਦਰ ਸਿਧਾਂਤ ਰੂਪ ਦੇ ਵਿੱਚ ਸਿੱਖਿਆ ਦਿੱਤੀ ਆ, ਵੀ ਆਪਣੇ ਇੰਦਰੀਆਂ ਨੂੰ ਮਾੜੇ ਪਾਸਿਓਂ ਰੋਕਣਾ, ਚੰਗੇ ਪਾਸੇ ਆਪਣੇ ਮਨ ਨੂੰ ਲਾਉਣਾ, ਸੰਕਲਪ ਵਿਕਲਪ ਜਿਹੜੇ ਮਾੜੇ ਹਨ ਉਹਨਾਂ ਨੂੰ ਹਟਾ ਕਰਕੇ, ਕੁਸੰਗਤ ਵਾਲੇ ਪਾਸਿਓਂ ਮਨ ਨੂੰ ਰੋਕ ਕਰਕੇ ਚੰਗੀ ਸੰਗਤ ਵਿੱਚ ਆਉਣਾ, ਨਾਮ ਜਪਣਾ, ਭਜਨ ਬੰਦਗੀ ਕਰਨੀ, ਆਪਣੇ ਜੀਵਨ ਨੂੰ ਸਫਲ ਕਰਨਾ, ਇਹ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਵਸੇ। ਆਪਾਂ ਸਾਰੇ ਅਰਦਾਸ ਕਰੀਏ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਦੀ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੋ ਸਿੰਘ ਸੁਜਾਨ, ਨਾਨਕ ਗੁਰੂ ਗੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਰਾਗ ਰਤਨ ਪਰਿਵਾਰ ਪ੍ਰਿਆ ਸ਼ਬਦ ਗਾਵਣ ਆਈਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ।

ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਕਰਨੋਂ ਨਿਧਿ ਆਵੈ ਧਾਇ ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਿਰਜਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ ਨਾਮ ਜਪੇ ਆ ਵੰਡ ਛਕੇ ਆ ਦੇ ਚਲਾਈ ਤੈ ਗਵਾਹੀ ਤੇ ਕਿਣ ਡਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਧੰਨ ਆਰਿਆਂ ਨਾਲ ਚਰਵਾਏ ਚਰਖੜੀਆਂ ਤੇ ਚੜ੍ਹੇ ਖੋਪਰੀਆਂ ਤੁਰਵਾਈਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਅਸਿੱਖੀ ਕੇਸ ਸਵਾਸ ਨਾਲ ਨਿਭਾਈ ਇਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦੇ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਛੇ ਅਰ ਆਇਤ ਦੇਖੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਬਸਾ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਰਖ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ। ਹੇ ਨਿਰੰਕਾਰ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜੇ ਅੱਗੇ ਅਖੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਮਾਣਿਆਂ ਦੇ ਮਾਣ ਸਤਿਗੁਰ ਨੀ ਤਾਣਿਆਂ ਦੇ ਤਾਣ ਸਤਿਗੁਰ ਨੇ ਆਸਰਿਆਂ ਦੇ ਆਸਰੇ ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਹੋਏ ਚੌਪਈ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਸੋਧਾਰ ਰਹਿਰਸਾ ਬਾਣੀ ਦੇ ਪਾਠ ਹੋਏ ਗੁਰਬਾਣੀ ਦੇ ਕੀਰਤਨ ਹੋਏ ਗੁਰਮੁਖ ਵਿਚਾਰਾਂ ਹੋਈਆਂ ਪੜ੍ਹੀ ਸੁਣੀ ਬਾਣੀ ਸਾਡੇ ਜੀਵਾਂ ਦੇ ਹਿਰਦੇ ਵਸਾਵਣੀ ਕਾਮ ਕ੍ਰੋਧ ਲੋਭ ਮੋਹਨ ਕਰਤ ਬਚਾ ਕੇ ਅੰਮ੍ਰਿਤ ਵੇਲੇ ਜਾਗਣਾ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਰਬਤ ਸੰਗਤਾਂ ਨੂੰ ਨਿਹਾਲ ਕਰਨਾ ਜੀ ਦਰ ਘਰ ਦੇ ਸੇਵਾਦਾਰ ਚਰਨਾਂ ਦੇ ਪ੍ਰੀਤਵਾਨ ਬੀਬੀ ਸਪਨਾ ਮਨੋਹਰ ਰੂਪਾਨੀ ਵਿਛੜ ਗਿਆ ਜੀਵ ਦੇ ਭਲੇ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਰਦੇ ਹੋਏ ਅਤੇ ਬੀਬੀ ਪਦਮਾ ਰਾਜੀ ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਬੀਬੀ ਪੂਜਾ ਲਾਖਾਨੀ ਸਾਰੇ ਹੀ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਜੋਗਰੀ ਕਰਦੇ ਹੋਏ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸਦਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜਿਨ੍ਹਾਂ ਜਿਨ੍ਹਾਂ ਭਾਵਨੀਆਂ ਸਹਿਤ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਦਰਬਾਰ ਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਹਨ ਸੋ ਭਾਵਨੀਆਂ ਸਰਬੱਤ ਦੀਆਂ